ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲ ਰੇ ਸਹੀ ਕਿਹੜਾ ਫਾਇਦਾ ਖੰਭ

0: ਆਚਮਣ ਲਗੋ ਖਤਨੀ ਦੁਸ ਨਿਆਣੀ ਆਚਮਣ ਲਗੋ ਮਾ ਗੁਲਾਮ ਹੁਸੈਨ ਜੇ ਦਰ ਜੋ ਓਠੀ ਤਰਸ ਸਜਾਏ ਵਗੁਨੀ ਗਰ ਜੋ ਪਾਂਜ ਨਢੜਿਆ ਦੇ ਅਲੀ ਅਸਗਰ ਜੋ ਓਠੀ ਤਰਸ ਸਜਾਏ ਕਯੋਂ ਹੈ ਡਾਡਾ ਸ਼ਾਨ ਲਾਲ ਕੰਜ ਕਰੇ ਜਗ ਖਲਕਿਓ ਖੁਦਾ ਜਨ ਜੇ ਕਰੇ ਕਯੋਂ ਹੈ ਡਾਡਾ ਸ਼ਾਨ ਲਾਲ ਕੰਜ ਕਰੇ ਜਗ ਖਲਕਿਓ ਖੁਦਾ ਜਨ ਜੇ ਕਰੇ ਬੇੜੋ ਤਰੰਦੋ ਮਹਸ਼ਰ ਮੇ ਤਨ ਜੇ ਕਰੇ ਹਿਨ ਗੁਲਾਮ ਨਬੀ ਮਹੇਸ਼ਰ ਜੋ ਓਠੀ ਤਰਸ ਸਜਾਏ ਵਗੋਨੀ ਗਰ ਜੋ ਪਾਂਜੇ ਨਢੜੇ ਦੇ ਅਲੀ ਅਸਗਰ ਜੋ ਓਠੀ ਤਰਸ ਸਜਾਏ ਓਠੀ ਤਰਸ ਸਜਾਏ ਵਗੋਨੀ ਗਰ ਜੋ ਪਾਂਜੇ ਨਢੜੇ ਦੇ ਅਲੀ ਅਸਗਰ ਜੋ ਓਠੀ ਤਰਸ ਸਜਾਏ
1: हर चप्पा हर गोशा
2: GAFM 88 नेटवर्क से जुड़ा
1: GAFM 88 नेटवर्क सिंध की आवाज।

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲਵੇ ਸਹੀ ਕਿਹੜਾ ਫਾਇਦਾ।